ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਕਹਾਣੀ। ਇਸ ਤੋਂ ਇਲਾਵਾ ਅਸੀਂ ਕੁਝ ਗੀਤ ਵੀ ਸੁਣਾਂਗੇ। ਇੱਕ ਸੁਖੀ ਸਫਲ ਸਹਿਜ ਤੇ ਖੁਸ਼ਹਾਲ ਜੀਵਨ ਹਰ ਮਨੁੱਖ ਦਾ ਸੁਪਨਾ ਹੁੰਦਾ ਏ। ਹਰ ਮਨੁੱਖ ਇਹ ਚਾਹੁੰਦਾ ਹੈ ਕਿ ਉਸਦੀ ਜ਼ਿੰਦਗੀ ਵਿੱਚ ਮਾਨਸਿਕ ਸ਼ਾਂਤੀ ਹੋਵੇ, ਸਕੂਨ ਹੋਵੇ ਤੇ ਸੁੱਖ ਸਹੂਲਤਾਂ ਹੋਣ। ਲੇਕਿਨ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਤੇ ਕੌੜੀ ਸੱਚਾਈ ਇਹ ਹੈ ਕਿ ਜ਼ਿੰਦਗੀ ਸੰਘਰਸ਼ਾਂ, ਔਕੜਾਂ ਤੇ ਚੁਣੌਤੀਆਂ ਦਾ ਤਾਨਾ ਬਾਨਾ ਏ। ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਸੰਘਰਸ਼ਾਂ, ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਮਨੁੱਖ ਜੀਵਨ ਦੀਆਂ ਇਹਨਾਂ ਮੁਸ਼ਕਲਾਂ ਤੋਂ ਹਾਰ ਮੰਨ ਕੇ ਨਿਰਾਸ਼ ਹੋ ਜਾਂਦੇ ਨੇ ਤੇ ਕੁਝ ਵਿਅਕਤੀ ਅਜਿਹੇ ਵੀ ਹੁੰਦੇ ਨੇ ਜੋ ਆਪਣੀ ਹਾਂ ਪੱਖੀ ਸੋਚ ਤੇ ਹੌਸਲੇ ਨਾਲ ਉਹਨਾਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਕੇ ਆਪਣੇ ਆਪ ਨੂੰ ਹੋਰਾਂ ਲਈ ਸਫਲਤਾ ਅਤੇ ਸਾਹਸ ਦੀ ਇੱਕ ਵਿਲੱਖਣ ਮਿਸਾਲ ਬਣਾ ਲੈਂਦੇ ਨੇ। ਕਹਿਣ ਦਾ ਭਾਵ ਇਹ ਹੈ ਕਿ ਸਾਡੀ ਸ਼ਖਸੀਅਤ ਤੇ ਸਾਡਾ ਜੀਵਨ ਸਾਡੇ ਵਿਚਾਰਾਂ ਉੱਤੇ ਨਿਰਭਰ ਕਰਦਾ ਹੈ। ਮਨੁੱਖੀ ਵਿਚਾਰ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਹਾਂ ਪੱਖੀ ਤੇ ਨਾ ਪੱਖੀ। ਹਾਂ ਪੱਖੀ ਵਿਚਾਰ ਤੇ ਸੋਚ ਯਾਨੀ ਕਿ ਪੋਜ਼ਿਟਿਵ ਥਿੰਕਿੰਗ ਸਾਡੇ ਜੀਵਨ ਨੂੰ ਸਾਰਥਕ ਬਣਾਉਂਦੇ ਨੇ ਤੇ ਸਾਨੂੰ ਬਿਹਤਰ ਕਰਨ ਲਈ ਪ੍ਰੇਰਿਤ ਕਰਦੇ ਨੇ। ਹਾਂ ਪੱਖੀ ਸੋਚ ਦੀ ਸ਼ਕਤੀ ਸਾਨੂੰ ਆਪਣੀ ਊਰਜਾ ਦੀ ਸਹੀ ਵਰਤੋਂ ਕਰਨ ਵਿੱਚ ਸਹਾਇਤਾ ਕਰਦੀ ਏ ਤੇ ਉਲਟ ਹਾਲਾਤਾਂ ਵਿੱਚ ਸਹਿਜ ਰਹਿਣ ਦੀ ਤਾਕਤ ਵੀ ਦਿੰਦੀ ਏ। ਦੁਨੀਆਂ ਵਿੱਚ ਸਫਲ ਲੋਕਾਂ ਦੀ ਹਾਂ ਪੱਖੀ ਸੋਚ ਨੂੰ ਹੀ ਸਫਲਤਾ ਦੀ ਕੁੰਜੀ ਮੰਨਿਆ ਗਿਆ ਏ। ਸਾਡੀ ਇਹ ਹਾਂ ਪੱਖੀ ਸੋਚ ਜਿੱਥੇ ਸਾਡੇ ਨਿੱਜੀ ਅਤੇ ਪੇਸ਼ੇਵਰ ਜੀਵਨ ਨੂੰ ਸਫਲ ਤੇ ਬਿਹਤਰ ਬਣਾਉਣ ਵਿੱਚ ਸਮਰੱਥ ਏ, ਉੱਥੇ ਹੀ ਇਹ ਤਣਾਅ ਅਤੇ ਨਿਰਾਸ਼ਾ ਤੋਂ ਨਜਿੱਠਣ ਵਿੱਚ ਵੀ ਸਹਾਇਕ ਏ। ਜੀਵਨ ਦੇ ਬੁਰੇ ਦੌਰ ਤੇ ਹਾਲਾਤਾਂ ਵਿੱਚ ਹਾਂ ਪੱਖੀ ਸੋਚ ਹੀ ਆਤਮ ਵਿਸ਼ਵਾਸ ਤੇ ਮੁਸੀਬਤਾਂ ਤੇ ਜਿੱਤ ਹਾਸਲ ਕਰਨ ਦਾ ਮੂਲ ਮੰਤਰ ਏ ਤੇ ਆਪਣੀ ਇਸੇ ਹਾਂ ਪੱਖੀ ਸੋਚ ਨਾਲ ਅਸੀਂ ਜੀਵਨ ਦੇ ਹਰ ਟੀਚੇ ਨੂੰ ਹਾਸਲ ਕਰ ਸਕਦੇ ਹਾਂ। ਇਹ ਤਾਂ ਗੱਲ ਹੋਈ ਹਾਂ ਪੱਖੀ ਸੋਚ ਯਾਨੀ ਕਿ ਪੋਜ਼ਿਟਿਵ ਥਿੰਕਿੰਗ ਦੀ ਤਾਕਤ ਦੀ, ਤੇ ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰੋਸ਼ਨ ਪ੍ਰਿੰਸ ਦੇ ਗਾਏ ਇਸ ਗੀਤ ਦੇ ਨਾਲ।

ਇਹ ਗੀਤ ਤੁਸੀਂ ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਸੁਣਦੇ ਹਾਂ ਅਗਲਾ ਗੀਤ, ਆਵਾਜ਼ ਏ ਸਰਵਜੀਤ ਦੀ, ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲੱਗਣਾ।

0: ਸਰਬਜੀਤ ਦਾ ਗਾਇਆ ਇਹ ਗੀਤ ਹੁਣੇ ਤੁਸੀਂ ਸੁਣਿਆ। ਹੁਣ ਪੇਸ਼ ਏ ਅੱਜ ਦੀ ਕਹਾਣੀ ਮਨ ਦੀ ਖੂਬਸੂਰਤੀ ਤੇ ਕਹਾਣੀਕਾਰ ਨੇ ਉਮੰਗ ਸਰੀਨ।
1: ਬੰਬ ਬੰਬ ਭੋਲੇ, ਬੰਬ ਬੰਬ ਭੋਲੇ, ਚਿਮਟਾ ਵਜਾਂਦਾ ਇੱਕ ਬਾਬਾ ਗੇਟ ਦੀ ਕੁੰਡੀ ਖੜਕਾ ਰਿਹਾ ਸੀ। ਮੈਂ ਬਾਹਰ ਜਾ ਕੇ ਵੇਖਿਆ ਤੇ ਇੱਕ ਸਾਧੂ ਦਿਖਿਆ। ਗੇਰਵੇ ਰੰਗ ਦਾ ਢਿੱਲਾ ਜਿਹਾ ਕੁੜਤਾ, ਤਹਿਮਦ ਵਰਗੀ ਉੱਚੀ ਲੂੰਗੀ ਪਾਈ ਹੋਈ ਸੀ। ਇਹ ਸਰੂ ਜਿਹਾ ਲੰਬਾ ਕੱਦ, ਪੱਕਾ ਰੰਗ ਤੇ ਉਹਦਾ ਮੁੰਡੇ ਹੋਇਆ ਸਰ ਸੀਗਾ। ਉਸ ਦੀਆਂ ਮੋਟੀਆਂ ਮੋਟੀਆਂ ਲਾਲ ਅੱਖਾਂ, ਮਸਤ ਮਲੰਗ ਜਿਹਾ ਸਾਧੂ ਸੀਗਾ ਉਹ। ਉਹਦੇ ਇੱਕ ਹੱਥ ਵਿੱਚ ਇੱਕ ਬੰਦ ਟੋਕਰੀ ਸੀ, ਦੂਜੇ ਵਿੱਚ ਚਿਮਟਾ। ਜਾ ਮਾਈ, ਨਾਗ ਬਾਬੇ ਲਈ ਦੁੱਧ ਲਿਆ ਤੇ ਬਾਬੇ ਲਈ ਲਿਆਈ ਭਿਕਸ਼ਾ। ਮੈਂ ਨਵੀਂ ਵਿਆਹੀ ਸੀ ਉਸ ਵੇਲੇ। ਮਾਈ ਸ਼ਬਦ ਸੁਣ ਕੇ ਥੋੜਾ ਅਚਕਚਾ ਗਈ, ਪਰ ਫਿਰ ਅੰਦਰ ਜਾ ਕੇ ਮੈਂ ਸਮਾਨ ਲਿਆਈ ਤੇ ਸਾਧੂ ਨੇ ਝੋਲੀ ਫੈਲਾ ਦਿੱਤੀ ਤੇ ਹੱਸ ਕੇ ਕਹਿਣ ਲੱਗਾ, ਥੈਂਕ ਯੂ ਮਾਈ ਚਾਈਲਡ, ਜਿਉਂਦੀ ਰਹਿ, ਅੱਜ ਨਾਗ ਪੰਚਮੀ ਹੈ। ਕਹਿ ਕੇ ਉਹਨੇ ਟੋਕਰੀ ਦਾ ਢੱਕਣ ਖੋਲ੍ਹ ਦਿੱਤਾ। ਲਓ ਪੁੱਤਰ ਜੀ, ਨਾਗ ਦੇਵਤਾ ਦੇ ਦਰਸ਼ਨ ਕਰ ਲਓ ਤੇ ਆਸ਼ੀਰਵਾਦ ਵੀ ਲੈ ਲਵੋ। ਮੈਂ ਵੇਖਿਆ ਟੋਕਰੀ ਵਿੱਚ ਕੁੰਡਲੀ ਮਾਰ ਕੇ ਨਾਗ ਦੇਵਤਾ ਬੈਠੇ ਸੀ, ਇੱਕ ਹਿੱਸ ਕਰਕੇ ਜਿਵੇਂ ਮੈਨੂੰ ਆਸ਼ੀਰਵਾਦ ਦੇ ਦਿੱਤਾ ਆਪਣਾ। ਸਾਧੂ ਜੀ ਨੇ ਸਰਪ ਦੇ ਕਾਲੇ ਪਿੰਡੇ ਤੇ ਇਸ ਤਰ੍ਹਾਂ ਹੱਥ ਫੇਰਿਆ ਜਿਵੇਂ ਕੋਈ ਮਾਂ ਆਪਣੇ ਬੱਚੇ ਦੇ ਜਿਸਮ ਤੇ ਹੱਥ ਫੇਰੇ। ਫਿਰ ਢੱਕਣ ਬੰਦ ਕਰਕੇ ਚਿਮਟਾ ਵਜਾਂਦਾ ਅੱਗੇ ਨਿਕਲ ਗਿਆ। ਉਹ ਸਾਧੂ ਦੀ ਖਨ ਖਨ ਕਰਦੀ ਹਸੀ, ਮਖਮਲ ਜਿਹੀ ਆਵਾਜ਼ ਤੇ ਅੰਗਰੇਜ਼ੀ ਬੋਲਣਾ ਮੈਨੂੰ ਬੜਾ ਹੈਰਾਨ ਜਿਹਾ ਕਰ ਗਿਆ। ਬਨਾਰਸ ਦੀ ਗਲੀਆਂ ਵਿੱਚ ਇਸ ਤਰ੍ਹਾਂ ਦੇ ਸਾਧੂ ਆਮ ਦਿਖ ਜਾਂਦੇ ਨੇ, ਪਰ ਇਹ ਕੁਝ ਅਲੱਗ ਹੀ ਸੀਗਾ। ਇੰਨੇ ਵਿੱਚ ਮੇਰੀ ਸਾਸੂ ਜੀ ਆ ਗਈ ਤੇ ਸਾਧੂ ਨੂੰ ਜਾਂਦੇ ਵੇਖ ਕੇ ਬੋਲੀ, ਬੇਟਾ ਭਿਕਸ਼ਾ ਦੇ ਦਿੱਤੀ ਚੰਗੀ ਤਰ੍ਹਾਂ? ਮੈਂ ਕਿਹਾ, ਹਾਂ ਮੰਮੀ ਜੀ, ਬਾਬਾ ਜੀ ਨੇ ਜੋ ਜੋ ਮੰਗਿਆ ਮੈਂ ਦੇ ਦਿੱਤਾ, ਆਟਾ ਚਾਵਲ ਦੁੱਧ ਸਭ ਕੁਛ। ਮੰਮੀ ਜੀ ਹੱਸ ਪਏ, ਨੀ ਕੁੜੀਏ, ਉਹ ਸਾਧੂ ਨਹੀਂ ਸੀ, ਉਹ ਸਾਧਵੀ ਸੀ, ਸੋਮੇਸ਼ਵਰੀ ਨਾਮ ਹੈ ਉਸਦਾ। ਮੈਂ ਹੈਰਾਨ, ਮਰਦਾਨਾ ਕਦ ਕਾਠੀ, ਚੌੜੇ ਮੋਢੇ, ਮੁੰਡਿਆ ਸਿਰ, ਉਹ ਸਾਧਵੀ? ਸਾਧੂ ਨਹੀਂ, ਸਾਧਵੀ ਹਾਂ, ਪਰ ਗੱਲਾਂ ਉਹਦੀਆਂ ਮੈਨੂੰ ਕੁਛ ਕੁਛ ਮੁਲਾਇਮ ਲੱਗੀਆਂ ਸੀਗੀਆਂ ਤੇ ਜੇ ਮੈਂ ਅੱਖਾਂ ਬੰਦ ਕਰਕੇ ਉਹਦੀ ਆਵਾਜ਼ ਸੁਣਾ ਨਾ ਤੇ ਵਾਕਈ ਉਹ ਕਿਸੇ ਮੈਨੂੰ ਤੀਵੀਂ ਦੀ ਲੱਗਦੀ। ਫਿਰ ਮੈਂ ਮੰਮੀ ਜੀ ਦੇ ਕਮਰੇ ਉਹਨਾਂ ਦੇ ਪਿੱਛੇ ਪਿੱਛੇ ਆ ਗਈ। ਮੰਮੀ ਜੀ, ਤੁਸੀਂ ਜਾਣਦੇ ਹੋ ਉਸਦੇ ਬਾਰੇ? ਮੈਨੂੰ ਦੱਸੋ ਨਾ। ਹਾਂ ਕੁੜੀਏ, ਜਾਣਦੀ ਹਾਂ, ਕੋਲ ਦੇ ਮੁਹੱਲੇ ਵਿੱਚ ਰਹਿੰਦੀ ਸੀ। ਕੀ ਨਾਂ ਸੀ? ਹਾਂ ਸੋਮਾ, ਸੋਮਾ ਨਾਂ ਸੀ ਉਹਦਾ। ਧੀਏ, ਰੱਬ ਕੁੜੀ ਨੂੰ ਬਣਾਉਣ ਵੇਲੇ ਲੱਗਦਾ ਹੈ ਸੌਂ ਗਿਆ ਸੀਗਾ। ਮੋਟੇ ਮੋਟੇ ਨੈਣ ਨਕਸ਼, ਚੌੜਾ ਜਿਹਾ ਮੱਥਾ, ਨਿੱਕੀਆਂ ਨਿੱਕੀਆਂ ਅੱਖਾਂ, ਲੋਕਾਂ ਭਾਣੇ ਅਸੀਂ ਬਦਸੂਰਤ ਹੀ ਕਹਾਂਗੇ। ਉਸ ਦੇ ਰੰਗ ਰੂਪ ਦਾ ਹਮੇਸ਼ਾ ਮਜ਼ਾਕ ਬਣਦਾ ਰਿਹਾ, ਕਦੇ ਉਹਨੂੰ ਕਹਿੰਦੇ ਪਕੌੜਾ ਨੱਕ ਤੇ ਕਦੇ ਕੁਛ ਹੋਰ। ਬਸ ਇੱਕ ਉਹਦੀ ਮਾਂ ਸੀ ਕਿ ਉਹਨੂੰ ਉਹਦੇ ਚ ਕੋਈ ਨੁਕਸ ਨਹੀਂ ਦਿਖਦਾ ਸੀਗਾ। ਉਹਨੂੰ ਧੀ ਹਮੇਸ਼ਾ ਆਪਣੀ ਪਿਆਰੀ ਤੇ ਸੋਹਣੀ ਲੱਗਦੀ। ਜਦ ਬਾਹਰ ਖੇਲਣ ਜਾਂਦੀ ਤੇ ਬੱਚੇ ਮਜ਼ਾਕ ਉਡਾਉਂਦੇ, ਸੋਮਾ ਉਹ ਸੋਮਾ ਆ ਗਈ ਤੂੰ, ਤੇਰਾ ਨੱਕ ਹੈ ਕਿ ਗੋਭੀ ਦਾ ਪਕੌੜਾ? ਤੇਰੀਆਂ ਅੱਖਾਂ ਕਿੱਥੇ ਹੈਗੀਆਂ? ਦਿਖਾ ਤਾ ਜਰਾ। ਕੁੜੀ ਦੁਖੀ ਹੋ ਕੇ ਬਾਹਰੋਂ ਰੋਂਦੀ ਆਂਦੀ ਤੇ ਮਾਂ ਛਾਤੀ ਨਾਲ ਲਾ ਲੈਂਦੀ, ਤੂੰ ਪਰਵਾਹ ਨਾ ਕਰਿਆ ਕਰ ਪੁੱਤਰ, ਤੂੰ ਤੇ ਮੇਰੀ ਅੱਖਾਂ ਦਾ ਤਾਰਾ ਏ, ਬੇੜਾ ਗਰਕ ਹੋਵੇ ਉਹਨਾਂ ਪੈੜਿਆਂ ਦਾ ਜਿਹੜਾ ਤੈਨੂੰ ਚੜਾਉਂਦੇ ਹੈਗੇ ਨੇ, ਤੂੰ ਚਿੰਤਾ ਨਾ ਕਰ ਪੁੱਤਰ।

ਤੂੰ ਰੋਇਆ ਨਾ ਕਰ। ਕੁੜੀ ਮਾਂ ਦਾ ਪਿਆਰ ਪਾ ਕੇ ਹੱਸ ਪੈਂਦੀ ਤੇ ਉਹਦੇ ਚਿੱਟੇ ਚਿੱਟੇ ਦੰਦ ਬਿਜਰੀ ਵਾਂਗਰ ਚਮਕ ਜਾਂਦੇ। ਪਰ ਧੀਏ, ਕਿਸਮਤ ਦੀ ਮਾਰ, 11-12 ਸਾਲ ਦੀ ਹੋਈ ਹੋਵੇਗੀ ਤੇ ਮਾਂ ਨੂੰ ਰੱਬ ਨੇ ਬੁਲਾ ਲਿਆ ਤੇ 6 ਮਹੀਨੇ ਬਾਅਦ ਪਿਓ ਦੂਜੀ ਵੀ ਲੈ ਆਇਆ। ਮਤਰੇਈ ਮਾਂ ਨੂੰ ਕੁੜੀ ਜਿਹੜੀ ਐ ਉਹ ਫੁੱਟੀ ਅੱਖ ਨਾ ਪਾਵੇ। ਬੜੇ ਜ਼ੁਲਮ ਕੀਤੇ ਉਹਨੇ ਕੁੜੀ ਤੇ ਧੀਏ ਤੇ ਤੇ 10ਵੀਂ ਪਾਸ ਕਰਾ ਕੇ ਇੱਕ ਦੁਹਾਜੂ ਨਾਲ ਵਿਆਹ ਦਿੱਤੀ। ਹਾਏ ਮੰਮੀ ਜੀ, ਇਹਦੇ ਪਿਓ ਨੇ ਮਨਾ ਨਹੀਂ ਕੀਤਾ? ਮੈਂ ਹੈਰਾਨੀ ਨਾਲ ਪੁੱਛਿਆ ਸੀਗਾ। ਇਹ ਤੇ ਪਤਾ ਨਹੀਂ ਪੁੱਤਰ, ਪਰ ਨਵੀਂ ਵਾਟੀ ਪਿੱਛੇ ਦੀਵਾਨਾ ਸੀਗਾ ਪਿਓ ਇਹਦਾ, ਉਹਦੇ ਹੀ ਇਸ਼ਾਰਿਆਂ ਤੇ ਨੱਚਦਾ ਸੀਗਾ। ਤੇ ਫਿਰ ਕੀ ਹੀ ਉਹਨੇ ਬੱਚੀ ਨੂੰ ਬਚਾਉਣਾ ਸੀਗਾ। ਤੇ ਫਿਰ ਸੁਣਿਆ ਕਿ ਸਹੁਰੇ ਘਰ ਜਾ ਕੇ ਵੀ ਦੁੱਖ ਨੇ ਪਿੱਛਾ ਨਹੀਂ ਛੱਡਿਆ। ਉਸ ਕੱਚੀ ਉਮਰ ਚ ਵੀ ਕੁੜੀ ਨੇ ਪੂਰੀ ਗ੍ਰਸਤੀ ਨੂੰ ਸਾਂਭ ਲਿੱਤਾ, ਉਸ ਅਧੇੜ ਨੂੰ ਸੌਂਪ ਦਿੱਤਾ ਆਪਣਾ ਸਭ ਕੁਛ। ਆਪਣੇ ਤੋਂ ਕੁਛ ਹੀ ਸਾਲ ਛੋਟੇ ਦੋ ਬੱਚਿਆਂ ਦੀ ਮਾਂ ਵੀ ਬਣ ਗਈ। ਸਾਰਾ ਦਿਨ ਘਰ ਦਾ ਕੰਮ ਕਰਦੀ, ਰੋਟੀ ਪਕਾਉਂਦੀ, ਖਾਣਾ ਪਕਾਉਂਦੀ ਤੇ ਲੱਗਦਾ ਸਾਕਸ਼ਾਤ ਅੰਨਪੂਰਣਾ ਚੌਕੇ ਚ ਆ ਕੇ ਬਹਿ ਗਈ ਹੈ। ਘਰ ਦਾ ਕੋਨਾ ਕੋਨਾ ਸ਼ੀਸ਼ੇ ਵਰਗਾ ਚਮਕਦਾ ਜਗਮਗ ਕਰਦਾ ਸੀਗਾ। ਬਸ ਭਗਵਾਨ ਉਹਨੂੰ ਰੂਪ ਦੀ ਚਮਕ ਦੇ ਨਹੀਂ ਭੁੱਲ ਗਿਆ ਸੀ ਧੀਏ, ਇਸ ਤੋਂ ਇਲਾਵਾ ਉਸ ਕੁੜੀ ਚ ਕੋਈ ਕਮੀ ਨਾ ਸੀ। ਤੇ ਕੰਬਖਤ ਪਤੀ ਮਿਲਿਆ ਤੇ ਉਹ ਪੱਕਾ ਸ਼ਰਾਬੀ, ਰੋਜ਼ ਸ਼ਰਾਬ ਪੀਂਦਾ, ਨਸ਼ੇ ਚ ਧੁੱਥੋ ਕੇ ਘਰ ਆਂਦਾ ਤੇ ਸੋਮਾ ਦੇ ਨਾਲ ਮਾਰ ਕੁਟਾਈ ਕਰਕੇ ਮਰਦਾਨਗੀ ਵਿਖਾਂਦਾ। ਉਹਦੀ ਸ਼ਕਲ ਤੇ ਵੀ ਤਾਨੇ ਦਿੰਦਾ ਰਹਿੰਦਾ। ਪਰ ਕਹਿੰਦੇ ਐ ਨਾ, ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਸੋਮਾ ਦੇ ਸਬਰ ਦਾ ਕੜਾ ਵੀ ਹੁਣ ਭਰ ਗਿਆ ਸੀ ਲਬਾ ਲਬ। ਬਹੁਤ ਦਿਨਾਂ ਤੱਕ ਪਤੀ ਦੇ ਹੱਥੋਂ ਪਟਾਈ ਸਹਿਣ ਤੇ ਬਾਅਦ ਖੋਰੇ ਕਿਵੇਂ ਇੱਕ ਦਿਨ ਕਿੱਥੋਂ ਇੰਨੀ ਸ਼ਕਤੀ ਆ ਗਈ ਕਿ ਉਹਨੇ ਉੱਠਿਆ ਹੋਇਆ ਹੱਥ ਆਦਮੀ ਦਾ ਫੜ ਲਿੱਤਾ। ਕੱਦ ਕਾਠੀ ਤੇ ਹਸ਼ਟ ਪੁਸ਼ਟ ਸੀਗੀ, ਜ਼ੋਰ ਵੀ ਪੂਰਾ ਸੀ ਕੁੜੀ ਚ। ਆਪਣੇ ਹੱਥਾਂ ਚ ਜੋ ਉਹਨੇ ਪਟਕਣੀ ਲਾਈ ਤੇ ਸਾਰੀ ਮਰਦਾਨਗੀ ਉੱਥੇ ਦੀ ਉੱਥੇ ਧਰੀ ਦੀ ਧਰੀ ਰਹਿ ਗਈ। ਕਹਿੰਦੇ ਨੇ ਘਿੱਗੀ ਬਣ ਗਈ ਸੀ ਉਹ ਸ਼ਰਾਬੀ ਦੀ। ਪਰ ਫਿਰ ਕੁੜੀਏ, ਇਹ ਰੁਕੀ ਨਹੀਂ ਉੱਥੇ। ਅਤਿਆਚਾਰ ਤੇ ਬੇਇੱਜ਼ਤੀ ਨੂੰ ਹੋਰ ਬਰਦਾਸ਼ਤ ਨਾ ਕਰ ਪਾਈ ਤੇ ਸਹੁਰਿਆਂ ਦੀ ਦੇਰੀ ਲੰਘ ਗਈ। ਫਿਰ ਕਦੇ ਮੁੜ ਕੇ ਉਸ ਘਰ ਨਹੀਂ ਗਈ, ਕਿਸੇ ਨੇ ਬੁਲਾਇਆ ਵੀ ਨਹੀਂ, ਆਪਣੇ ਪਿਓ ਦੇ ਘਰ ਵੀ ਨਹੀਂ ਗਈ। ਫਿਰ ਮੰਮੀ ਜੀ, ਸਾਧੂ ਕਿਵੇਂ ਬਣ ਗਈ ਹੋ? ਮੈਂ ਪੁੱਛਿਆ। ਉਸ ਅਦਭੁਤ ਸਾਧਵੀ ਦੇ ਬਾਰੇ ਮੈਂ ਸਾਰਾ ਕੁਛ ਜਾਣ ਲੈਣਾ ਚਾਹੁੰਦੀ ਸੀ ਅੱਜ। ਫਿਰ ਕੀ, ਉਹ ਕਹਿੰਦੇ ਨੇ ਨਾ ਕਿ ਘਰ ਦਾ ਨਾ ਘਾਟ ਦਾ, ਪਰ ਉਸ ਦਾ ਘਰ ਛੁੱਟਿਆ ਤੇ ਉਹਨੂੰ ਘਾਟ ਨੇ ਅਪਣਾ ਲਿਆ। ਕਿਸੇ ਘਾਟ ਤੇ ਗਈ ਤੇ ਸਾਧੂਆਂ ਦਾ ਇੱਕ ਜੱਥਾ ਮਿਲ ਗਿਆ, ਉਹਨਾਂ ਦੇ ਨਾਲ ਹੋ ਲਈ ਸੀ।

ਅਦਭੁਤ ਸਾਧਵੀ ਦੇ ਬਾਰੇ ਮੈਂ ਸਾਰਾ ਕੁਝ ਜਾਣ ਲੈਣਾ ਚਾਹੁੰਦੀ ਸੀ ਅੱਜ। ਫੇਰ ਕੀ, ਉਹ ਕਹਿੰਦੇ ਨੇ ਨਾ ਕਿ ਘਰ ਦਾ ਨਾ ਘਾਟ ਦਾ, ਪਰ ਉਸ ਦਾ ਘਰ ਛੁੱਟਿਆ ਤੇ ਉਹਨੂੰ ਘਾਟ ਨੇ ਅਪਣਾ ਲਿਆ। ਕਿਸੇ ਘਾਟ ਤੇ ਗਈ ਤੇ ਸਾਧੂਆਂ ਦਾ ਇੱਕ ਜੱਥਾ ਮਿਲ ਗਿਆ। ਉਹਨਾਂ ਦੇ ਨਾਲ ਹੋ ਲਈ ਸੀ। ਜੱਥੇ ਦੇ ਸਾਧੂ 4-5 ਮਹੀਨੇ ਬਾਅਦ ਕਿਤੇ ਹੋਰ ਧੂਮੀ ਰਮਾਨ ਲਈ ਨਿਕਲ ਗਏ। ਇਹ ਇੱਥੇ ਰਹਿ ਗਈ। ਉਸ ਜੱਥੇ ਦੇ ਗੁਰੂ ਵੱਡੇ ਪਹੁੰਚੇ ਹੋਏ ਸੀਗੇ, ਵੱਡੇ ਵੱਡੇ ਲੋਕ, ਨੇਤਾ, ਵਪਾਰੀ ਸਾਰੇ ਉਹਨਾਂ ਦੇ ਭਗਤ ਸੀਗੇ। ਤੇ ਸੋਮਾ ਤੇ ਗੁਰੂ ਜੀ ਦੀ ਵਿਸ਼ੇਸ਼ ਕਿਰਪਾ ਸੀਗੀ।

0: ਵੱਡੇ ਵੱਡੇ ਲੋਕ, ਨੇਤਾ, ਵਪਾਰੀ ਸਾਰੇ ਉਹਨਾਂ ਦੇ ਭਗਤ ਸੀਗੇ। ਤੇ ਸੋਮਾ ਤੇ ਗੁਰੂ ਜੀ ਦੀ ਵਿਸ਼ੇਸ਼ ਕਿਰਪਾ ਸੀਗੀ, ਉਹਨਾਂ ਨੇ ਹੀ ਇਨਾਮ ਦਿੱਤਾ ਇਹਨੂੰ, ਸੋਮੇਸ਼ਵਰੀ, ਸੋਮਾ ਤੋਂ ਸੋਮੇਸ਼ਵਰੀ ਬਣਾਤਾ। ਤੇ ਜਾਂਦੇ ਜਾਂਦੇ ਆਪਣੀ ਸਾਰੀ ਜਾਣ ਪਛਾਣ ਦੀ ਦੌਲਤ ਇਹਨੂੰ ਦੇ ਗਏ, ਸਾਰਾ ਰਸੂਖ ਹੁਣ ਸੋਮੇਸ਼ਵਰੀ ਨੂੰ ਮਿਲ ਗਿਆ। ਉਹ ਮੰਮੀ ਜੀ, ਜ਼ਿੰਦਗੀ ਬਦਲ ਗਈ ਕੁੜੀ ਦੀ? ਮੈਂ ਬੜੀ ਹੈਰਾਨੀ ਨਾਲ ਬੋਲੀ ਸੀਗੀ। ਹਾਂ ਪੁੱਤਰ, ਫੇਰ ਇੱਕ ਜੱਥਾ ਇਹਦਾ ਆਪਣਾ ਬਣ ਗਿਆ। ਜੱਥਾ ਬਣਾ ਕੇ ਆਪਣੇ ਦੁੱਖ ਨੂੰ ਭੁਲਾ ਕੇ ਸੋਮੇਸ਼ਵਰੀ ਦੂਜੀਆਂ ਔਰਤਾਂ ਦੀ ਮਦਦ ਵਿੱਚ ਲੱਗ ਗਈ। ਜੋ ਕਦੀ ਸੋਮਾ ਸੀ ਉਹ ਹੁਣ ਸੋਮੇਸ਼ਵਰੀ ਬਣ ਗਈ। ਦੁਨੀਆਂ ਦੀਆਂ ਸਤਾਈਆਂ, ਕਿਸਮਤ ਦੀਆਂ ਮਾਰੀਆਂ ਕੁੜੀਆਂ ਸ਼ਾਮਿਲ ਹੋ ਜਾਂਦੀਆਂ ਨੇ ਇਹਦੇ ਜੱਥੇ 'ਚ। ਉੱਥੇ ਸਾਰੇ ਨੂੰ ਗੁਰੂ ਮਾਂ ਕਹਿ ਕੇ ਬੁਲਾਉਂਦੇ ਨੇ। ਸ਼ਾਮਿਲ ਹੋਣ ਵਾਲੀ ਕੁੜੀਆਂ ਔਰਤਾਂ ਨੂੰ ਸਹਾਰਾ ਦਿੰਦੀ ਹੈ, ਉਹਦੇ ਨਾਲ ਆਤਮ ਨਿਰਭਰ ਵੀ ਬਣਾਇਆ ਜਾਂਦਾ ਹੈ। ਛੋਟੀ ਕੁੜੀਆਂ ਨੂੰ ਸਕੂਲ ਭੇਜਦੀ ਹੈ। ਸਾਰੀਆਂ ਦੀ ਮਾਂ ਹੈ ਸੋਮੇਸ਼ਵਰੀ। ਇੱਕ ਦਿਨ ਪਿਆਰ ਨੂੰ ਤਰਸਦੀ ਸੀ ਸੋਮਾ, ਤੇ ਅੱਜ ਪਿਆਰ ਵੰਡਦੀ ਹੈ ਖੁੱਲ੍ਹੇ ਦਿਲ ਦੇ ਨਾਲ। ਤੇ ਵੇਖੋ, ਅੱਜ ਬਦਲੇ ਵਿੱਚ ਜੀ ਭਰ ਕੇ ਪਿਆਰ ਮਿਲ ਰਿਹਾ ਉਹਨੂੰ। ਇੱਥੇ ਕੋਈ ਵੀ ਉਹਦੇ ਚਿਹਰੇ ਦੀ ਬਦਸੂਰਤੀ ਨਹੀਂ ਦੇਖਦਾ। ਉਹਦੇ ਮਨ ਦੀ ਖੂਬਸੂਰਤੀ ਨੇ ਉਹਨੂੰ ਇੰਨਾ ਵੱਡਾ ਪਰਿਵਾਰ ਦੇ ਦਿੱਤਾ ਹੈ। ਪਰ ਪੈਸਾ? ਮੰਮੀ, ਭਿਕਸ਼ਾ ਤੋਂ ਤੇ ਉਨਾ ਪੈਸਾ ਨਾ ਮਿਲਦਾ ਹੋਵੇਗਾ। ਹਾਂ ਬੇਟਾ, ਈਸ਼ਵਰ ਨੇ ਉਹਦਾ ਵੀ ਬੰਦੋਬਸਤ ਕਰ ਦਿੱਤਾ। ਗੁਰੂ ਜੀ ਦਾ ਰਸੂਖ, ਵੱਡੇ ਲੋਕਾਂ ਨਾਲ ਮਿਲਣਾ ਜੁਲਣਾ, ਜਾਣ ਪਛਾਣ ਸਾਰੀ ਕੰਮ ਆਈ। ਤੇ ਲੋਕ ਹੁਣ ਪੈਸੇ ਨਾਲ ਵੀ ਮਦਦ ਕਰਨ ਲੱਗੇ। ਸਮਾਜ ਕਲਿਆਣ ਦੇ ਨਾਮ ਤੇ ਇਹਨੂੰ ਬਹੁਤ ਕੁਛ ਮਿਲਦਾ ਹੈ। ਭਿਕਸ਼ਾ ਤੋਂ ਜੋ ਕਮਾਉਂਦੀ ਹੈ ਨਾ, ਉਹ ਵੀ ਸਾਰਾ ਇਹ ਜੱਥੇ ਨੂੰ ਦੇ ਦਿੰਦੀ ਹੈ। ਹੁਣ ਇੱਥੇ ਦੇ ਲੋਕ ਜਿਹੜੇ ਨੇ ਨਾ, ਉਹ ਸਾਰੇ ਇਸ ਦੇ ਬਾਰੇ ਜਾਣਦੇ ਨੇ, ਇਸ ਦੇ ਕੰਮ ਦੇ ਬਾਰੇ ਜਾਣਦੇ ਨੇ। ਤੇ ਕਿਸੇ ਵੀ ਬੂਹੇ ਤੋਂ ਇਹਨੂੰ ਖਾਲੀ ਨਹੀਂ ਮੁੜਨਾ ਪੈਂਦਾ ਪੁੱਤਰ। ਮਾਂ ਨੇ ਗਹਿਰੀ ਸਾਹ ਲੈ ਕੇ ਆਪਣੀ ਗੱਲ ਖਤਮ ਕੀਤੀ। ਮੈਂ ਕੁਛ ਪਲ ਉਸ ਤਰ੍ਹਾਂ ਹੀ ਬੈਠੀ ਰਹੀ, ਬਿਨਾਂ ਹਿਲੇ ਡੁਲੇ। ਮੈਂ ਸੋਚ ਰਹੀ ਸੀ, ਖੌਰੇ ਕਿਹੜੀ ਸਿਆਹੀ ਨਾਲ ਲਿਖਿਆ ਹੋਵੇਗਾ ਉਸ ਦਾ ਨਸੀਬਾ ਰੱਬ ਨੇ, ਸੁੱਖਾ ਤੇ ਨੀਰਸ। ਤੇ ਫਿਰ ਸੌਂਪ ਦਿੱਤੀ ਹੋਵੇਗੀ ਉਹਨੂੰ ਹਿੰਮਤ, ਤੇ ਕਹਿ ਦਿੱਤਾ ਹੋਵੇਗਾ, ਜਾ ਮਰੂਸਥਲ ਵਿੱਚ ਤੂੰ ਉਗਾ ਦੇ ਹਰਿਆਲੀ, ਤੂੰ ਖਿਲਾ ਦੇ ਫੁੱਲ ਤੇ ਬਿਖਰਾ ਦੇ ਖੁਸ਼ਬੂ। ਮੇਰੀ ਅੱਖਾਂ ਦੇ ਸਾਹਮਣੇ ਅਜੇ ਵੀ ਕੁੱਟੇ ਮੁੰਡੇ ਸਿਰ ਵਾਲਾ ਇੱਕ ਚਿਹਰਾ ਘੁੰਮ ਰਿਹਾ ਸੀਗਾ। ਪਰ ਹੁਣ ਮੈਨੂੰ ਲੱਗ ਰਿਹਾ ਸੀਗਾ ਕਿ ਇੱਕ ਨੂਰ ਜ਼ਰੂਰ ਸੀਗਾ ਉਸ ਚਿਹਰੇ ਤੇ, ਜਿਹਨੇ ਸਾਰੀ ਕੁਰੂਪਤਾ ਨੂੰ ਢੱਕ ਲਿਆ ਸੀ ਬਹੁਤ ਸੋਹਣੀ ਤਰ੍ਹਾਂ। ਮੈਂ ਸੋਚਿਆ ਰੱਬ ਨੇ ਸ਼ਾਇਦ ਉਹਨੂੰ ਜਿਸ ਕੰਮ ਲਈ ਬਣਾਇਆ ਸੀ ਨਾ, ਉਸ ਕੰਮ ਲਈ ਤਨ ਦੀ ਨਹੀਂ ਮਨ ਦੀ ਖੂਬਸੂਰਤੀ ਦੀ ਜ਼ਰੂਰਤ ਸੀਗੀ। ਬੰਮ ਬੰਮ ਭੋਲੇ, ਬੰਮ ਬੰਮ ਭੋਲੇ ਦੀ ਆਵਾਜ਼ ਦੂਰ ਤੋਂ ਹਜੇ ਵੀ ਮੇਰੇ ਕੰਨਾਂ ਵਿੱਚ ਪੈ ਰਹੀ ਸੀ।
1: ਹੁਣੇ ਤੁਸੀਂ ਸੁਣ ਰਹੇ ਸੀ ਉਮੰਗ ਸਰੀਨ ਦੀ ਕਹਾਣੀ ਮਨ ਦੀ ਖੂਬਸੂਰਤੀ। ਹੁਣ ਸੁਣਦੇ ਹਾਂ ਹਰਭਜਨ ਮਾਨ ਦਾ ਗਾਇਆ ਇਹ ਗੀਤ।

ਹਰਭਜਨ ਮਾਨ ਦੇ ਗਾਏ ਇਸ ਗੀਤ ਤੋਂ ਬਾਅਦ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਹਰਜੀਤ ਹਰਮਨ ਦਾ ਗਾਇਆ ਇਹ ਗੀਤ ਨਿਮ ਦਿਲ ਮਰ ਜਾਣੇ ਨੂੰ ਅੜਿਓ ਮਰਜ਼ ਇਸ਼ਕ ਦੀ ਲਾਲੀ।

ਤੁਸੀਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਸੀ ਕਿ ਅੱਜ ਦੇ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

ਲੋਕ ਨੇ ਜਿਸ ਨਾਲ ਉਹ ਕਾਰਜ ਬਲ ਵਿੱਚ ਦਾਖਲ ਹੋਣ ਤੇ ਮਹੱਤਵਪੂਰਨ ਸਹਾਇਤਾ ਪ੍ਰਾਪਤ ਕਰਦੇ ਨੇ। ਵਾਧੂ ਰੋਜ਼ਗਾਰ ਪੈਦਾ ਕਰਨ ਵਾਲੇ ਮਾਲਕ ਪ੍ਰਤੀ ਵਾਧੂ ਕਰਮਚਾਰੀ ਪ੍ਰਤੀ ਮਹੀਨਾ 3000 ਰੁਪਏ ਤੱਕ ਦੇ ਲਾਭ ਲਈ ਹੱਕਦਾਰ ਨੇ। ਪੰਜਾਬ ਵਿੱਚ ਇਹ ਪ੍ਰੋਗਰਾਮ ਪਟਿਆਲਾ, ਸੰਗਰੂਰ, ਲੁਧਿਆਣਾ, EPFO ਜਲੰਧਰ, ਅੰਮ੍ਰਿਤਸਰ ਅਤੇ ਬਟਾਲਾ EPFO ਦਫ਼ਤਰਾਂ ਸਮੇਤ 6 ਥਾਵਾਂ ਤੇ ਕਰਾਇਆ ਜਾਏਗਾ। ਇਸ ਮੌਕੇ ਦੋ ਵੱਖ ਵੱਖ ਸ਼੍ਰੇਣੀਆਂ ਅਧੀਨ 16,417 ਮੁਲਾਜ਼ਮਾਂ ਅਤੇ 1,256 ਮਾਲਕਾਂ ਵਿੱਚ ਕਰੀਬ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੰਡੀ ਜਾਏ।

ਸਿੰਘ ਨੂੰ ਇੱਕ ਨਿਵੇਸ਼ ਪਲੇਟਫਾਰਮ ਦਾ ਸਮਰਥਨ ਕਰਦਿਆਂ ਦਿਖਾਇਆ ਗਿਆ। ਡਿਜੀਟਲ ਤੌਰ ਤੇ ਹੇਰ ਫੇਰ ਨਾਲ ਬਣਾਏ ਗਏ ਇਸ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਕਿ 22,000 ਰੁਪਏ ਦੀ ਇੱਕ ਮੁਸ਼ਤ ਜਮ੍ਹਾਂ ਰਕਮ ਨਾਲ ਰੋਜ਼ਾਨਾ 80,000 ਰੁਪਏ ਤੱਕ ਦਾ ਰਿਟਰਨ ਮਿਲ ਸਕਦਾ ਹੈ। ਪੀਆਈਬੀ ਦੀ ਤੱਥ ਜਾਂਚ ਇਕਾਈ ਨੇ ਸਪਸ਼ਟ ਕੀਤਾ ਕਿ ਵੀਡੀਓ ਫਰਜ਼ੀ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਬਣਾਇਆ ਗਿਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਆਖਰੀ ਮੈਚ ਲਈ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ ਹੈ। ਇਹ ਮੈਚ ਕੱਲ੍ਹ ਚੇਨਈ ਦੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਏਗਾ। 24 ਸਾਲਾ ਹਰਸ਼ਿਤ ਰਾਣਾ ਨੂੰ ਆਇਰਲੈਂਡ ਅਤੇ ਇੰਗਲੈਂਡ ਵਿੱਚ ਹੋਣ ਵਾਲੀ 2020 ਲੜੀ ਲਈ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ 2047 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਸਿੱਕਲ ਸੈੱਲ ਬਿਮਾਰੀ ਨੂੰ ਖਤਮ ਕਰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਪੀਐਮ ਵਿਕਸਿਤ ਭਾਰਤ